0: ਜੇ ਕੱਲ ਦੇ ਦੌਰ ਵਿੱਚ ਦੇਖਿਆ ਜੁਲੈ ਕਿ ਬੱਚੇ ਦੀ ਤਾਲੀਮ ਕਾਬਲੀਅਤ ਦਾ ਮੁਕਾਬਲਾ ਕੀਤਾ ਜੁਲਦਾ ਹੈ। ਹਰ ਮਾਂ ਪਿਓ ਦਾ ਇਹ ਖਾਬ ਹੁੰਦਾ ਹੈ ਜੇ ਉਹਨਾਂ ਦਾ ਬੱਚਾ ਹਰ ਮੁਕਾਬਲੇ ਵਿੱਚ ਸਭਾਂ ਥੀ ਅੱਗਾ ਹੋਵੇ, ਮਗਰ ਇਸ ਵਾਸਤੇ ਅਸਾਂ ਕੋ ਬੜੀ ਮਿਹਨਤ ਔਰ ਲਗਨ ਦੀ ਜ਼ਰੂਰਤ ਹੈ। ਸਾਮੀਨ, ਕਸ਼ਮੀਰ ਵਿੱਚ ਸਰਦੀਆਂ ਬੜੀ ਜ਼ੋਰ ਨਾਲ ਚੱਲ ਰਹੀਆਂ ਹਨ। ਪੜ੍ਹਾਈ ਦੇ ਨਾਲ ਨਾਲ ਅਸਾਂ ਕੋ ਆਪਣੇ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ। ਗਰਮ ਕੱਪੜੇ, ਮੋਜ਼ੇ ਵਗੈਰਾ ਦਾ ਵੀ ਇਸਤੇਮਾਲ ਕਰਨਾ ਚਾਹੀਦਾ। ਬਰਫ਼ ਵਿੱਚ ਖੇਡਣ ਦੀ ਬਾਜ਼ ਰੱਖਣਾ ਚਾਹੀਦਾ ਔਰ ਆਪਣੇ ਘਰ ਵਿੱਚ ਇੱਕ ਮਾਹੌਲ ਅਸਲ ਪੈਦਾ ਕਰਨਾ ਚਾਹੀਦਾ। ਪਰਵਰਿਸ਼ ਵਿੱਚ ਅੱਛੀ ਤਰ੍ਹਾਂ ਮਾਹੌਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲਾਂਕਿ ਮਾਹੌਲ ਦੀ ਪਰਵਰਿਸ਼ ਵੀ ਮਾਂ ਦੀ ਸੋਹਬਤ ਵਿੱਚ ਹੈ ਔਰ ਇਸ ਦਾ ਬਿਹਤਰੀਨ ਸਕੂਲ ਇੱਕ ਮਾਂ ਦੀ ਪਰਵਰਿਸ਼ ਹੈ।
1: ਬੱਚਿਆਂ ਦੀ ਤਾਲੀਮ ਵਿੱਚ ਮਾਊ ਦਾ ਰੋਲ ਤੇ ਗੱਲਬਾਤ ਪੇਸ਼ ਕਰ ਰਹੀ ਸੀ ਸ਼ਬਨਮ ਪਰਵੀਨ। ਸਾਮੀਨ, ਆਕਾਸ਼ਵਾਣੀ, ਜਿਸ ਕੋ ਅੰਗਰੇਜ਼ੀ ਵਿੱਚ ਆਲ ਇੰਡੀਆ ਰੇਡੀਓ ਵੀ ਆਖਿਆ ਜਾਂਦਾ ਹੈ, ਭਾਰਤ ਦਾ ਸਰਕਾਰੀ ਰੇਡੀਓ ਨਸ਼ਰੀਆਤੀ ਅਦਾਰਾ ਹੈ। ਇਸ ਦੀ ਸ਼ੁਰੂਆਤ 1936 ਵਿੱਚ ਹੋਈ ਸੀ ਔਰ ਉਸ ਵੇਲੇ ਦੀ ਕੇਨਕ ਹੈ। ਅੱਜ ਤੋਂ ਇਹ ਪੂਰੇ ਮੁਲਕ ਵਿੱਚ ਮਾਲੂਮਾਤ, ਤਾਲੀਮ ਔਰ ਤਫਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਸਾਮੀਨ, ਆਕਾਸ਼ਵਾਣੀ ਦਾ ਸਫ਼ਰ ਮੁਝ ਸਾਰੇ ਅਹਿਮ ਮਰਹਲਿਆਂ ਤੀ ਗੁਜ਼ਰਿਆ ਹੈ। 1936 ਦੀ ਕੇਨਕ ਹੈ। 1947 ਦੇ ਦੌਰ ਵਿੱਚ ਰੇਡੀਓ ਨਸ਼ਰੀਆਤ ਦਾ ਆਗਾਜ਼ ਹੋਇਆ ਔਰ ਲੋਕਾਂ ਕੋ ਖਬਰਾਂ ਔਰ ਮੌਸੀਕੀ ਥੀ ਰੋਸ਼ਨਾਸ ਕਰਾਇਆ ਗਿਆ। ਆਜ਼ਾਦੀ ਦੇ ਬਾਅਦ, ਤਕਸੀਮ ਹਿੰਦ ਦੇ ਬਾਅਦ ਆਕਾਸ਼ਵਾਣੀ ਸੁਣ ਕੌਮੀ ਯਕਜਹਿਤੀ ਕੋ ਫਰੋਗ ਦੇਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ। 1950 ਔਰ 1960 ਦੀ ਦਹਾਈਆਂ ਵਿੱਚ ਡਰਾਮੇ, ਮੌਸੀਕੀ ਔਰ ਅਦਬੀ ਪ੍ਰੋਗਰਾਮ ਮੁਝ ਜ਼ਿਆਦਾ ਮਕਬੂਲ ਹੈ ਤੇ ਅੱਜ ਜਦੀਦ ਦੌਰ ਵਿੱਚ ਡਿਜੀਟਲ ਟੈਕਨੋਲੋਜੀ, FM ਚੈਨਲਸ ਔਰ ਆਨਲਾਈਨ ਪਲੇਟਫਾਰਮਸ ਦੇ ਜ਼ਰੀਏ ਆਕਾਸ਼ਵਾਣੀ ਸੁਣ ਆਪਣੀ ਰਸਾਈ ਮਜ਼ੀਦ ਬੜਾ ਛੁੜੀ ਦੀ ਹੈ। ਸਾਮੀਨ, ਆਕਾਸ਼ਵਾਣੀ ਸੁਣ ਖਬਰਾਂ, ਤਾਲੀਮ, ਸਕਾਫਤ, ਜ਼ਰਈ ਮਾਲੂਮਾਤ ਵਗੈਰਾ ਵਿੱਚ ਆਪਣੀ ਅਹਿਮ ਖਿਦਮਾਤ ਅੰਜਾਮ ਦਿੱਤੀ ਹਨ। ਸਾਮੀਨ, ਆਕਾਸ਼ਵਾਣੀ ਦਾ 90 ਸਾਲਾ ਸਫ਼ਰ ਇੱਕ ਸ਼ਾਨਦਾਰ ਕਹਾਣੀ ਹੈ ਜਿਹੜਾ ਇਸ ਦੀ ਅਵਾਮੀ ਖਿਦਮਤ, ਸਕਾਫਤੀ ਵਿਰਸੇ ਦੀ ਹਿਫਾਜ਼ਤ ਔਰ ਜਦੀਦ ਦੌਰ ਦੇ ਨਾਲ ਰਾਬਤੇ ਕੋ ਜ਼ਾਹਿਰ ਕਰਦਾ ਹੈ। ਇਹ ਅਦਾਰਾ ਨਾ ਸਿਰਫ ਮਾਜ਼ੀ ਦੀ ਯਾਦਗਾਰ ਹੈ ਬਲਕਿ ਮੁਸਤਕਬਲ ਵਿੱਚ ਵੀ ਆਪਣੀ ਅਹਿਮੀਅਤ ਬਰਕਰਾਰ ਰੱਖਸੀ। ਤਾਂ ਸਾਮੀਨ, ਪ੍ਰੋਗਰਾਮ ਦੇ ਆਖਰ ਤੇ ਪੇਸ਼ ਹੈ ਤੁਸਾਂ ਵਾਸਤੇ ਖੂਬਸੂਰਤ ਮਾਈਆ ਤਾਂ ਆਵਾਜ਼ ਹੈ ਜਮੀਲ ਅਹਿਮਦ ਸ਼ੇਖ ਦੀ।